ਤੁਹਾਡੀਆਂ ਤੇ ਸਾਡੀਆਂ ਮੁਲਾਕਾਤਾਂ ਤੇ ਅੱਜ ਹੀ ਹੋਣੀਆਂ। ਸੁਣਿਓ ਕਿੱਦਾਂ ਦੀ ਕੀ ਹਾਲ ਚਾਲ, ਸਤਿ ਸ਼੍ਰੀ ਅਕਾਲ। ਸਿਮਰਨ ਕੌਰ ਤੁਹਾਡੇ ਨਾਲ, ਜ਼ਬਰਦਸਤ ਈਵਨਿੰਗ ਸ਼ੁਰੂ ਹੋ ਚੁੱਕਾ ਹੈ, ਵੀਕਐਂਡ ਜਾ

ਜੋਗਿਤਾ ਦੀ ਕੀ ਹਾਲ ਚਾਲ? ਸਤਿ ਸ਼੍ਰੀ ਅਕਾਲ, ਸਿਮਰਨ ਕੌਰ ਹੈ ਤੁਹਾਡੇ ਨਾਲ। ਜੈਸੇ ਕਿ ਮੈਂ ਆਪਕੋ ਬਤਾਇਆ ਥਾ ਕਿ ਅਭੀ ਕੈਂਪਿੰਗ ਸੀਜ਼ਨ ਜੋ ਹੈ ਵੋ 25th October ਸੇ ਲੇਕਰ 20th April ਤੱਕ ਅਗਲੇ ਸਾਲ ਤੱਕ ਜੋ ਹੈ ਵੋ ਰਹੇਗਾ, ਲੇਕਿਨ ਉਸਸੇ ਪਹਿਲੇ ਇਸਕੀ ਰਜਿਸਟ੍ਰੇਸ਼ਨ ਜੋ ਹੈ ਵੋ ਕਬ ਸੇ ਸਟਾਰਟ ਹੋਣੇ ਵਾਲੀ ਹੈ। ਸੋ 3 phases ਮੇਂ ਇਸਕੀ ਰਜਿਸਟ੍ਰੇਸ਼ਨ ਹੋਣੇ ਵਾਲੀ ਹੈ। ਸੋ ਫਸਟ ਜੋ ਹੈ ਵੋ 11th October ਕੋ ਸੁਬਹ 8 ਵਜੇ ਸਟਾਰਟ ਹੋ ਜਾਏਗੀ ਐਂਡ ਉਸਕੇ ਬਾਅਦ 22 October ਸੇ 31 October ਤੱਕ ਕੇ ਬੀਚ ਮੇਂ ਜੋ ਹੈ ਵੋ ਚਲੇਗੀ। ਸੋ ਕੁੱਲ ਮਿਲਾ ਕੇ ਕੈਂਪਿੰਗ ਸੀਜ਼ਨ ਔਨ ਹੋਣੇ ਵਾਲਾ ਹੈ ਔਰ ਮਜ਼ਾ ਵੀ ਫੁੱਲ ਔਨ ਹੋਣੇ ਵਾਲਾ ਹੈ। ਅਰੇ ਯਾਰ, ਇਹ राइम हो गया। सुनते रहिए रेडियो ओलिव, गौर कहते रहिए जियो बिंदास। ओलिव रिवाइंड में आज आपके लिए क्या आएगा? बहुत ही प्यारा गाना।